ਆਕਾਸ਼ਵਾਣੀ ਗਾਇਕ ਵਰਿੰਦਨ ਜਸਵਰਾ ਦਸਾਨੇ ਗੁਰੂ ਜੀ ਯਾਂਜੀ ਹੀ ਰਚਨਾ ਆਪਣ ਐਕਲਿਤ ਸੰਗੀਤ ਕਾਨੂ ਘੋਸ਼ ਯਾਂਚ ਹੋਤ ਆਣਿ ਯਾਸੋਬਤਚ ਭਾਵਧਾਰਾ ਹਾ ਸੁਗਮ ਸੰਗੀਤਾਚਾ ਕਾਰਯਕ੍ਰਮ ਇਥੇਚ ਸਮਾਪਤ ਹੋਤੋ ਹੈ। ਹਾ ਕਾਰਯਕ੍ਰਮ ਆਪਣ ਐਕਲਾਤ ਆਕਾਸ਼ਵਾਣੀ ਮੁੰਬਈ ਕੇਂਦਰਾਚਾ ਅਸਮਿਤਾ ਵਾਹਿਨੀਵਰੁਨ ਦੁਪਾਰਚੇ 1:55 ਝਾਲੀ ਆਹੇਤ। ਆਤਾ ਪੁਨਃ ਪ੍ਰਸਾਰਿਤ ਕਰੀਤ ਆਹੋਤ ਕਾਰਯਕ੍ਰਮ ਆਈਸੀ ਅਕਸ਼ਰੇ ਰਸਿਕੇ।